0: ਪਗੜੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਛੜਿਆ ਦੇ ਟੱਟੂ ਤੇ ਟੱਪ ਚੜਦੀ ਬੋਲੋ ਤਾਰਾ ਰਾਣਾ ਬੋਲੋ ਤਾਰਾ ਨਾਨਾ ਗੰਜਰੀ ਕਲੋਲ ਕਰਦੀ ਸੁਣੋ ਤਾਰਾ ਨਾਨਾ
1: ਹਾਏ ਹਾਏ ਦਿਸ ਇਜ਼ ਦਲੇਰ ਮਹਿੰਦੀ ਯੂ ਆਰ ਲਿਸਨਿੰਗ ਟੂ ਰੇਡੀਓ ਤਾਰਾਨਾ ਚੱਕ ਦੇ ਫੱਟੇ।

ਤੂਤਕ ਤੂਤਕ ਤੂਤਕ ਤੂਤੀਆਂ ਹੇ ਜਮਾਲੋ ਤੂਤਕ ਤੂਤਕ ਤੂਤਕ ਤੂਤੀਆਂ ਉਹ ਗੁੜ ਨਾਲੋਂ ਇਸ਼ਕ ਮਿੱਠਾ ਹੋ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲੋਂ ਇਸ਼ਕ ਮਿੱਠਾ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਮਲਕੀਤ ਸਿੰਘ ਔਰ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਹਿੰਦੀ ਰੇਡੀਓ ਤਰਾਨਾ। ਰੇਡੀਓ ਤਰਾਨਾ ਸੁਣਤੇ ਰਹਿਣਾ, ਮੇਰਾ ਵੀ ਫੇਵਰੇਟ ਔਰ ਆਪਕਾ ਵੀ ਫੇਵਰੇਟ।